0: ਹਰ ਮੈਂ ਪਾਜੋ
1: ਈਟੀ ਯੂਨੋ ਔਰ ਰੇਡੀਓ
2: Aaron.
1: Be mara me pacho.
0: Be mara me pacho.
3: You are long you be do tell. You know, come up in
1: it. ET Winyo or radio.